ਕਿ ਤੁਝਕੋ ਆਏ ਪਸੀਨਾ ਸ਼ਕਲ ਹੈ ਇੰਡੀਅਨ ਬਾਡੀ ਲਟੀਨਾ ਚਕਲ ਚਮੇਲ ਕਟ ਕਟ ਰੀਨਾ ਸੱਚ ਬੋਲਾ ਤਾਂ ਸ਼ਾਹਰੁਖ ਖਿਸ਼ਕ ਕਮੀਨਾ ਤੂੰ ਨੇ ਯੂਂ ਤੋ ਕੀਆ ਬਰਬਾਦ ਤੂੰ ਇੱਕ ਨੰਬਰ ਬਾਕੀ ਤੇਰੇ ਬਾਦ ਹੈ ਟੀਚਰ ਕੇ ਲੈਕਚਰ ਯਾਦ ਨਾ ਹੋ ਤੁਝੇ ਬਾਦਸ਼ਾਹ ਕੇ ਗਾਣੇ ਸਾਰੇ ਯਾਦ ਹੈ।